ਉਹੀ ਗਨਵਾਏਗਾ ਕਿ ਆਜਾ ਆਜਾ ਪਦਮਾਸ਼੍ਰੀ ਮੁਹੰਮਦ ਰਫੀ ਐਂਡ ਆਸ਼ਾ ਭੋਸਲੇ ਆਪਕੋ ਸੁਣਾਣੇ ਕੋ ਜਾ ਰਹੇ ਫਿਲਮ ਕਾ ਨਾਮ ਤੀਸਰੀ ਮੰਜ਼ਿਲ ਆਜਾ ਆਜਾ ਤੂ ਹੈ ਪਿਆਰ ਮੇਰਾ ਯੂ ਆਰ ਉਜਾਲਾ ਰੇਡੀਓ ਪਰ ਤੂੰ ਚਾਹੇ ਜਹਾਂ ਪਰ ਬੈਠੇ ਆਪ ਸਭੀ ਕੋ ਇੱਕ ਸ਼ੁਭ ਸ਼ਾਮ ਅਨਹੀਲੇ ਫੈਨ ਮੇਦਾ ਹਮਾਰੇ ਸਾਥ ਦੇਤੇ ਰਹਿਣਾ।